ਸਾਰੀਆਂ ਗੱਲਾਂ ਆਪਣੀ ਜਗ੍ਹਾ ਤੇ ਪਰ ਬੰਦਾ ਬੰਦਾ ਨਹੀਂ ਬਣਦਾ। ਇਹ ਬਾਤ ਵੀ ਸਹੀ ਹੈ ਕਿ ਜੋ ਕੁਛ ਵੀ ਹੋ ਜਾਏ ਕਭੀ ਕਭੀ ਕੁਛ ਲੋਕ ਇਨਸਾਨ ਨਹੀਂ ਬਣਦੇ। ਸੁਣਦੇ ਹੈ ਖੂਬਸੂਰਤ ਸਹੀ ਨਗਮਾ ਸੰਧੂ ਕੀ ਆਵਾਜ਼ ਮੇਂ।